ਸ਼ੁਕਰੀਆ ਜੀ ਪ੍ਰਦੀਪ ਮੋਗਲ ਸਰ, ਤੁਸੀਂ ਵੀ ਆਪਣੀ ਸਾਂਝੀ ਕੀਤੀ ਸਾਡੇ ਨਾਲ। ਕਸ਼ਮੀਰ ਗਰਮੀ ਹੋਣ ਲਈ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਟੂਟ ਜਾਤੇ ਹੈ ਦਿਲ ਇਸ਼ਕ ਕੇ ਦਰਬਾਰੋਂ ਮੇਂ ਲੌਟ ਜਾਤੇ ਹੈ ਆਸ਼ਕ ਬਰਫ ਕੇ ਅੰਗਾਰੋਂ ਮੇਂ ਸੁਨਾ ਹੈ ਢੂੰਢਣੇ ਸੇ ਖੁਦਾ ਭੀ ਮਿਲ ਜਾਤਾ ਹੈ ਸ਼ਾਇਦ ਹਮ ਭੀ ਮਿਲ ਜਾਏ ਤੁਮੇ ਇੱਕ ਦਿਨ ਟੂਟੇ ਹੋਏ ਸਿਤਾਰੋਂ ਮੇਂ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਸੋਹਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਇਮਾਂ ਦਾ ਸਲਾਮ ਪਹੁੰਚੇ ਸੋਹਣੇ ਭੈਣ ਭਰਾਓ ਤੁਸੀਂ ਕਦੀ ਨੋਟ ਕੀਤਾ ਹੈ ਕਿ ਤੁਸੀਂ ਦਿਨ ਰਾਤ ਕਿੰਨਾ ਕੰਮ ਕਰਦੇ ਹੋ ਕਿੰਨੀ ਮਿਹਨਤ ਕਰਦੇ ਹੋ ਅਤੇ ਕਿੰਨੀਆਂ ਜ਼ਿੰਮੇਦਾਰੀਆਂ ਨਿਭਾਉਂਦੇ ਹੋ ਸੁਬੋ ਸ਼ਾਮ ਹਰ ਵੇਲੇ ਜੁਸਤਜੂ ਵਿੱਚ ਲੱਗੇ ਰਹਿੰਦੇ ਹੋ ਭੈਣ ਭਰਾਓ ਇਹੋ ਹੀ ਜ਼ਿੰਦਗੀ ਹੈ ਲੇਕਿਨ ਤੁਸੀਂ ਸ਼ਾਇਦ ਇਹ ਸੋਚਿਆ ਵੀ ਨਾ ਹੋਵੇ ਕਿ ਤੁਹਾਡੇ ਸਾਰੇ ਕੰਮ ਸਾਰੀ ਜ਼ਿੰਮੇਦਾਰੀਆਂ ਅਤੇ ਸਾਰੀ ਜੁਸਤਜੂ ਕਿਹਦੀ ਵਜ੍ਹਾ ਨਾਲ ਪੂਰੀ ਹੋ ਰਹੀ ਹੈ ਜਨਾਬ ਇਹ ਸਭ ਕੁਝ ਸਿਹਤ ਦੀ ਬਦੌਲਤ ਹੈ ਜੇ ਸਿਹਤ ਨਾ ਹੋਵੇ ਨਾ ਤਾਂ ਤੁਸੀਂ ਇੱਕ ਮਿੰਟ ਵੀ ਕੰਮ ਨਹੀਂ ਕਰ ਸਕਦੇ ਲਿਹਾਜ਼ਾ ਰੱਬ ਦਾ ਸ਼ੁਕਰ ਅਦਾ ਕਰੋ ਜਿਹਨੇ ਤੁਹਾਨੂੰ ਸਿਹਤਮੰਦ ਰੱਖਿਆ ਲੇਕਿਨ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਸਿਹਤ ਦੇ ਹਵਾਲੇ ਨਾਲ ਪਰੇਸ਼ਾਨੀ ਹੈ ਤਾਂ ਤੁਸੀਂ ਫੌਰਨ ਹੀ ਮੁਲਕ ਦੇ ਮਾਇਆ ਨਾਜ਼ ਤਬੀਬ ਅਤੇ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਉਹ ਤੁਹਾਨੂੰ ਨੋਟ ਕਰਨਾ ਪੈਣਾ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਸੋਹਣੇ ਭੈਣ ਭਰਾਓ ਤੁਸੀਂ ਜਾਣਦੇ ਹੀ ਹੋ ਕਿ ਤੁਹਾਡੀ ਭੈਣ ਸਾਇਮਾ ਨੂੰ ਤੁਹਾਡੀ ਸਿਹਤ ਦਾ ਕਿੰਨਾ ਖਿਆਲ ਹੈ ਇਸ ਲਈ ਮੈਂ ਪ੍ਰੋਗਰਾਮ ਵਿੱਚ ਬੈਨ ਅਲਕਵਾਮੀ ਸ਼ੋਹਰਤ ਯਾਫਤਾ ਤਬੀਬ ਹਰਬਲਿਸਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਦਦ ਕਰਨੀ ਆ ਅਤੇ ਆਓ ਜਨਾਬ ਹੁਣ ਮਿਲਦੇ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਮਾਰੂਫ ਹਰਬਲ ਫਿਜ਼ੀਸ਼ੀਅਨ ਜਨਾਬ ਸੁਲੇਮਾਨ ਸਾਹਿਬ ਨੂੰ ਵੈਲਕਮ ਜੀ ਆਇਆਂ ਨੂੰ ਸੁਲੇਮਾਨ ਸਾਹਿਬ ਅਤੇ ਖੁਸ਼ ਆਮਦੀਦ ਅਤੇ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ
2: ਸਹਿਮਾ ਜੀ ਇਸਤਕਬਾਲੀਆ ਕਲਮਾਤ ਦਾ ਸ਼ੁਕਰੀਆ ਲੇਕਿਨ ਮੇਰੀ ਆਮਦ ਦਾ ਸ਼ੁਕਰੀਆ ਅਦਾ ਨਾ ਕਰੋ ਕਿਉਂਕਿ ਇਹ ਤੇ ਮੇਰਾ ਤਿੱਬੀ ਫਰੀਜ਼ ਆ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਰਹਿਨਮਾਈ ਦੇ ਰਿਹਾ ਵਾਂ ਮੇਰੀ ਦੁਆ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਆਪਣੀ ਰਹਿਮਤ ਦੇ ਸਦਕੇ ਮੁਕੰਮਲ ਸਿਹਤਮੰਦੀ ਅਤਾ ਫਰਮਾਏ ਆਮੀਨ
1: ਆਮੀਨ ਸਾਇਮਾ ਵੱਲੋਂ ਵੀ ਸੁਮਾ ਆਮੀਨ ਸੁਲੇਮਾਨ ਸਾਹਿਬ ਐਸ ਐਮ ਐਸ ਤੇ ਈਮੇਲ ਹੁੰਦੀਆਂ ਨੇ ਬਹੁਤ ਜ਼ਿਆਦਾ ਤੇ ਵਕਤ ਮਹਿਦੂਦ ਕੀ ਕਹਿੰਦੇ ਹੋ ਸ਼ੁਰੂ ਨਾ ਕਰ ਦਈਏ ਆਪਣੇ ਈਮੇਲ
2: ਜੀ ਪੜ੍ਹਨਾ ਸ਼ੁਰੂ ਕਰੋ
1: ਇਸ ਲਈ ਬਹੁਤ ਸਾਰੀ ਭੈਣਾਂ ਅਤੇ ਭਰਾਵਾਂ ਜਿਹੜੇ ਨੇ ਨਾ ਉਹ ਮੇਰੇ ਖਿਲਾਫ ਹੋ ਜਾਂਦੇ ਨੇ ਕਿ ਜਨਾਬ ਆਪਣੀ ਆਪਸ ਦੀ ਗੱਲਾਂ ਕਰਦੇ ਰਹਿੰਦੇ ਹਾਲਾਂਕਿ ਤੁਹਾਨੂੰ ਤਾਂ ਪਤਾ ਸੁਲੇਮਾਨ ਸਾਹਿਬ ਮੈਂ ਤਾਂ ਬੋਲੀ ਕਰਦੀ ਨਹੀਂ ਮੈਨੂੰ ਤਾਂ ਆਦਤ ਹੀ ਨਹੀਂ ਨਾ ਹੈਗੀ ਤੇ ਇਸ ਵਾਸਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਸਿਰ ਕੋਲ ਇਲਜ਼ਾਮ ਲੱਗੇ ਇਸ ਲਈ ਬਹੁਤ ਸਾਰੇ ਭੈਣ ਭਰਾਵਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਦੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੀ ਨਹੀਂ ਹੁੰਦੀ ਲਿਹਾਜ਼ਾ ਅੱਜ ਮੈਂ ਆਪਣੀ ਗੱਲਾਂ ਵਿੱਚ ਕੁਝ ਕੰਜੂਸੀ ਕਰਕੇ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਹੈ
2: ਸਹਿਮਾ ਜੀ ਗੱਲਾਂ 'ਚ ਕੰਜੂਸੀ ਅਤੇ ਪ੍ਰੋਗਰਾਮ ਹੀ ਫਿੱਕਾ ਫਿੱਕਾ ਹੋ ਜਾਏਗਾ
1: ਨਹੀਂ ਨਹੀਂ ਨਹੀਂ ਸੁਲੇਮਾਨ ਸਾਹਿਬ ਤੁਹਾਡੀ ਇਹ ਗੱਲ ਮੈਨੂੰ ਬੜੀ ਪਸੰਦ ਹੈ ਤੁਸੀਂ ਹਾਲਾਂਕਿ ਮੈਂ ਘੱਟ ਬੋਲੀ ਲੇਕਿਨ ਤੁਸੀਂ ਚਾਹੁੰਦੇ ਹੋ ਮੈਂ ਚੁੱਪ ਨਾ ਕਰਾਂ ਮੈਂ ਇੰਨੀ ਵੀ ਕੰਜੂਸ ਨਹੀਂ ਗੀ ਖੈਰ ਕੋਈ ਗੱਲ ਨਹੀਂ ਅਤੇ ਇਸ ਤਰ੍ਹਾਂ ਕਰਨੇ ਕਿ ਸਭ ਤੋਂ ਪਹਿਲੀ ਜਿਹੜੀ ਮੈਂ ਮੁੰਤਖਬ ਕੀਤੀ ਹੈ ਈਮੇਲ ਉਹ ਮੈਂ ਤੁਹਾਡੀ ਨਜ਼ਰ ਕਰਨੀ ਹਾਂ
2: ਜੀ ਜ਼ਰੂਰ
1: ਇਹ ਸਾਡੀ ਇੱਕ ਭੈਣ ਹੋਰਾਂ ਨੇ ਤਹਿਰੀਰ ਕੀਤੀ ਲਿਖਦੀਆਂ ਨੇ ਕਿ ਮੇਰੀ ਬੇਟੀ ਦੀ ਉਮਰ 18 ਸਾਲ ਹੈ ਉਹਨੂੰ ਚਿਹਰੇ ਤੇ ਦਾਣੇ ਬਹੁਤ ਨਿਕਲਦੇ ਨੇ ਤੇ ਦਾਣੇ ਖਤਮ ਹੋਣ ਤੋਂ ਬਾਅਦ ਅਮੂਮਨ ਉਹਨਾਂ ਦਾ ਨਿਸ਼ਾਨ ਰਹਿ ਜਾਂਦਾ ਹੈ ਸੁਲੇਮਾਨ ਸਾਹਿਬ ਉਹਦੀ ਸਕਿਨ ਵੀ ਬਹੁਤ ਡਰਾਈ ਤੇ ਖੁਰਦਰੀ ਹੈ ਫੇਸ ਤੇ ਜਿਹੜਾ ਫੇਸ ਹੈ ਨਾ ਫਰੈਸ਼ ਨਹੀਂ ਲੱਗਦਾ ਮੈਂ ਬਹੁਤ ਕਰੀਮਾਂ ਇਸਤੇਮਾਲ ਕਰਵਾਈਆਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜੀ ਸੁਲੇਮਾਨ ਸਾਹਿਬ
2: ਭੈਣ ਜੀ ਸਕਿਨ ਪ੍ਰੋਬਲਮ ਕੋਈ ਵੀ ਹੋਵੇ ਉਹਦਾ ਬੁਨਿਆਦੀ ਸਬਬ ਖੂਨ ਦੀ ਗੈਰ ਤਬਈ ਹਿੱਦਤ ਹੁੰਦੀ ਹੈ ਜਿਹੜੀ ਅਮੂਮਨ ਫਸਲ ਮਾਦਿਆਂ ਦੀ ਜ਼ਿਆਦਤੀ ਨਾਲ ਹੁੰਦੀ ਹੈ ਇਸ ਲਈ ਜਦੋਂ ਤਿੱਕਰ ਖਾਣ ਵਾਲੀ ਦਵਾਈ ਇਸਤੇਮਾਲ ਨਾ ਕੀਤੀ ਜਾਵੇਗੀ ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਵੇਗੀ ਇਹੋ ਹੀ ਵਜ੍ਹਾ ਹੈ ਕਿ ਕਰੀਮ ਜਾਂ ਦੂਸਰੀ ਚੀਜ਼ਾਂ ਨਾਲ ਮਰੀਜ਼ ਨੂੰ ਫਾਇਦਾ ਨਹੀਂ ਹੁੰਦਾ ਮੇਰੀ ਪਿਆਰੀ ਭੈਣ ਤੁਸੀਂ ਬੇਟੀ ਨੂੰ ਗੋਸ਼ਤ ਮੁਰਗੀ ਮੱਛੀ ਅੰਡੇ ਅਤੇ ਜ਼ਿਆਦਾ ਮਿਰਚ ਮਸਾਲੇਦਾਰ ਗਜ਼ਾਵਾਂ ਤੋਂ ਮੁਕੰਮਲ ਪਰਹੇਜ਼ ਕਰਾਓ ਸਬਜ਼ੀਆਂ ਫਲ ਜ਼ਿਆਦਾ ਖਿਲਾਓ ਮੈਂ ਤੁਹਾਡੀ ਬੇਟੀ ਲਈ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਖੂਨ ਵਿੱਚ ਫਾਸਦ ਮਾਦੇ ਖਾਰਜ ਹੋਣਗੇ, ਗੈਰਤ ਬਈ ਹਿੱਦਤ ਦਾ ਅਜ਼ਾਲਾ ਹੋਵੇਗਾ ਅਤੇ ਇਨਸ਼ਾਅੱਲਾ ਦਾਣੇ ਦੀ ਅਫਜ਼ਾਇਸ਼ ਬਿਲਕੁਲ ਰੁਕ ਜਾਏਗੀ। ਇਹਦੇ ਨਾਲ ਹੀ ਸਕਿਨ ਸੋਫਟ ਅਤੇ ਫਰੈਸ਼ ਵੀ ਹੋ ਜਾਵੇਗੀ
1: ਇਨਸ਼ਾਅੱਲਾ ਜੀ। ਇਨਸ਼ਾਅੱਲਾ ਭੈਣ ਜੀ, ਤੁਸੀਂ ਫਿਕਰ ਨਾ ਕਰੋ, ਇਹ ਬਹੁਤ ਹੀ ਆਜ਼ਮੂਦਾ ਇਲਾਜ ਹੈ। ਇਨਸ਼ਾਅੱਲਾ ਤਾਲਾ ਇਹ ਮਸਲਾ ਚੰਦ ਦਿਨਾਂ 'ਚ ਹੀ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ
2: ਜੀ ਜੀ,
1: ਮੈਂ ਸੋਚ ਰਹੀ ਹਾਂ।
2: ਅੱਛਾ
1: ਸੁਲੇਮਾਨ ਸਾਹਿਬ, ਮੈਂ ਸੋਚ ਰਹੀ ਸੀ ਕਿ ਹਰ ਇਨਸਾਨ ਨੂੰ ਆਪਣੇ ਚਿਹਰੇ ਦੀ ਕਿੰਨੀ ਫਿਕਰ ਹੁੰਦੀ ਹੈ, ਮਰਦ ਹੋਵੇ ਜਾਂ ਔਰਤਾਂ, ਹਰ ਕੋਈ ਚਾਹੁੰਦਾ ਹੈ ਕਿ ਉਹਦਾ ਜਿਹੜਾ ਮੁੱਖੜਾ ਹੈ ਨਾ, ਉਹ ਚੰਦ ਦਾ ਟੋਟਾ ਬਣ ਜਾਏ।
2: ਜੀ ਜੀ ਸਹਿਮਾ ਜੀ, ਚੰਦ ਦਾ ਟੋਟਾ ਨਹੀਂ ਬਲਕਿ ਪੂਰਾ ਚੰਦ ਹੀ ਬਣ ਜਾਵੇ।
1: ਬਿਲਕੁਲ ਠੀਕ ਕਿਹਾ ਸੁਲੇਮਾਨ ਸਾਹਿਬ, ਉਹ ਵੀ 14ਵੀਂ ਦਾ
2: ਜੀ। ਲੇਕਿਨ ਸਹਿਮਾ ਜੀ, ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨਾਲ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੇ ਚਿਹਰੇ ਤੋਂ ਜ਼ਿਆਦਾ ਆਪਣੇ ਪੈਰਾਂ ਦੀ ਹਿਫਾਜ਼ਤ ਕਰਨ, ਕਿਉਂਕਿ ਸ਼ੂਗਰ ਵਿੱਚ ਪੈਰਾਂ ਦੇ ਜ਼ਖਮ, ਫੋੜੇ ਅਤੇ ਫਿੰਸੀ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇ।
1: ਹਾਂਜੀ,
2: ਲਿਹਾਜ਼ਾ ਆਪਣੇ ਪੈਰਾਂ 'ਤੇ ਖਾਸ ਤਵੱਜੋ ਰੱਖਣ।
1: ਬਹੁਤ ਸੋਹਣੀ ਗੱਲ ਕੀਤੀ ਸੁਲੇਮਾਨ ਸਾਹਿਬ, ਬਹੁਤ ਸ਼ੁਕਰੀਆ ਕਿ ਤੁਸੀਂ ਮੌਕੇ 'ਤੇ ਹੀ ਇੱਕ ਅਹਿਮ ਤਰੀਨ ਫਾਇਦਾਮੰਦ ਗੱਲ ਦੱਸੀ ਹੈ, ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ। ਅਗਲਾ ਸਾਡੀ ਜਿਹੜੀ ਮੇਲ ਹੈ ਉਹ ਇਹ ਵੇ, ਔਰ ਇਹਦੇ 'ਚ ਜਨਾਬ ਸ਼ੁਕਰੀਆ ਦਾ ਬੜਾ ਕੰਮ ਹੋਇਆ ਕਿ ਤੁਹਾਡਾ ਸ਼ੁਕਰੀਆ ਅਦਾ ਕੀਤਾ ਗਿਆ ਬੜੇ ਸੋਹਣੇ ਸੋਹਣੇ ਲਫਜ਼ਾਂ ਦੇ ਨਾਲ, ਅਤੇ ਮੈਂ ਉਹ ਸੋਹਣੇ ਸੋਹਣੇ ਲਫਜ਼ ਜਿਹੜੇ ਨੇ ਉਹ ਤੁਹਾਡੀ ਨਜ਼ਰ ਕਰਦੀ ਹਾਂ।
2: ਜੀ ਜ਼ਰੂਰ।
1: ਉਹ ਕਹਿੰਦੇ ਪਏ ਨੇ ਜੀ, ਲਿਖਣ ਵਾਲੇ ਨੇ ਈਮੇਲ ਅਬਦੁਲ ਲਤੀਫ ਸਾਹਿਬ, ਕਹਿੰਦੇ ਨੇ ਸੁਲੇਮਾਨ ਸਾਹਿਬ ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਅਤੇ ਸਾਰੀ ਉਮਰ ਤੁਹਾਡੇ ਲਈ ਦੁਆਵਾਂ ਕਰਾਂਗਾ। ਲਓ, ਕਿਉਂਕਿ ਤੁਹਾਡੇ ਇਲਾਜ ਨਾਲ ਮੇਰੀ ਵਾਈਫ ਦੀ ਪ੍ਰੋਬਲਮ ਠੀਕ ਹੋਈ ਹੈ ਅਤੇ ਅੱਲਾਹ ਪਾਕ ਨੇ ਸਾਨੂੰ ਔਲਾਦ ਦੀ ਖੁਸ਼ੀਆਂ ਤੋਂ ਨਵਾਜ਼ਿਆ। ਸੁਲੇਮਾਨ ਸਾਹਿਬ, ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਸੀ ਕਿ ਸਾਡਾ ਇਹ ਮਸਲਾ ਵੀ ਹੱਲ ਹੋ ਜਾਏਗਾ। ਮੈਂ ਦੁਆ ਕਰਨਾ ਕਿ ਅੱਲਾਹ ਪਾਕ ਸਾਡੀ ਤਰ੍ਹਾਂ ਹਰ ਸ਼ਖਸ ਨੂੰ ਔਲਾਦ ਦੀ ਖੁਸ਼ੀ ਅਤਾ ਕਰੇ ਅਤੇ ਸਭ ਨੂੰ ਸਿਹਤ ਬਖਸ਼ੇ। ਆਮੀਨ
2: ਸੁਮਾ ਆਮੀਨ। ਸ਼ੁਕਰੀਆ ਮੇਰੇ ਭਾਈ, ਮੇਰੇ ਮੋਹਤਰਮ, ਇਹ ਸਭ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਏ। ਮੇਰਾ ਕੰਮ ਤਾਂ ਬਸ ਇਲਾਜ ਕਰਨਾ ਏ, ਉਹ ਪਾਕ ਜ਼ਾਤ ਹੀ ਸ਼ਫਾ ਅਤਾ ਕਰਦੀ ਏ। ਮੇਰੇ ਮੋਹਤਰਮ, ਮੇਰੀ ਵੀ ਇਹੋ ਹੀ ਦੁਆ ਏ ਕਿ ਰੱਬ ਸਾਰੇ ਮਰੀਜ਼ਾਂ ਨੂੰ ਸਿਹਤ ਕੁੱਲੀ ਅਤਾ ਫਰਮਾਏ।
1: ਆਮੀਨ
2: ਆਮੀਨ। ਮੇਰੇ ਮੋਹਤਰਮ ਭਾਈ, ਮੇਰੇ ਵੱਲੋਂ ਵੀ ਮੁਬਾਰਕਬਾਦ ਕਬੂਲ ਫਰਮਾਓ, ਸੋਹਣਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
1: ਆਮੀਨ ਸੁਮ ਆਮੀਨ। ਸੋਹਣੇ ਭੈਣ ਭਰਾਓ, ਮੈਸੇਜ ਅਤੇ ਈਮੇਲ ਦਾ ਸਿਲਸਿਲਾ ਜਾਰੀ ਉਸਾਰੀ ਏ। ਅੱਧੀ ਛੁੱਟੀ ਦਾ ਵੇਲਾ ਹੋ ਗਿਆ ਅਤੇ ਜਿਨ੍ਹਾਂ ਭੈਣ ਭਰਾਵਾਂ ਕੋਲ ਸਾਡਾ ਫੋਨ ਨੰਬਰ ਅਤੇ ਪਤਾ ਨਹੀਂ ਹੈਗਾ, ਉਹ ਜ਼ਰਾ ਟੈਲੀਫੋਨ ਨੰਬਰ ਵੀ ਨੋਟ ਕਰ ਲੈਣ ਅਤੇ ਪਤਾ ਵੀ ਨੋਟ ਕਰ ਲੈਣ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772710, ਯਾਨੀ 0423772710. ਮੋਬਾਈਲ ਨੰਬਰ ਏ 0300414 2608, ਯਾਨੀ 0300414206008, ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੇ ਫੋਨ ਨੰਬਰ ਤੁਸੀਂ ਨੋਟ ਫਰਮਾ ਲਿਆ, ਹੁਣ ਆਉਂਦੇ ਹਾਂ ਈਮੇਲ ਅਤੇ ਮੈਸੇਜ ਦੇ ਸਿਲਸਿਲੇ ਵਾਲੇ ਪਾਸੇ। ਸੁਲੇਮਾਨ ਸਾਹਿਬ, ਸਾਨੂੰ ਇਹ ਮੈਸੇਜ ਭੇਜਿਆ ਜਨਾਬ ਮੋਹਸਿਨ ਸ਼ਾਹ ਸਾਹਿਬ ਨੇ। ਫਰਮਾਉਂਦੇ ਨੇ ਕਿ ਮੇਰੇ ਵਾਲਿਦ ਦੀ ਉਮਰ 58 ਸਾਲ ਹੈ, ਉਹਨਾਂ ਦੀ ਸਿਹਤ ਮਾਸ਼ਾਅੱਲਾ ਬਹੁਤ ਚੰਗੀ ਹੈ, ਲੇਕਿਨ ਕੁਝ ਦਿਨਾਂ ਤੋਂ ਜੋੜਾਂ 'ਚ ਦਰਦ ਅਤੇ ਨਾਲ ਹੀ ਜਿਸਮਾਨੀ ਕਮਜ਼ੋਰੀ ਮਹਿਸੂਸ ਕਰ ਰਹੇ ਨੇ। ਮੈਂ ਵਕਤ ਜ਼ਾਇਆ ਕੀਤੇ ਬਗੈਰ ਤੁਹਾਡੇ ਨਾਲ ਰਾਬਤਾ ਕੀਤਾ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ। ਸੁਲੇਮਾਨ ਸਾਹਿਬ,
2: ਮੇਰੇ ਮੋਹਤਰਮ ਭਾਈ, ਇਹ ਤਾਂ ਬਹੁਤ ਹੀ ਅੱਛੀ ਗੱਲ ਹੈ ਕਿ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਹੀ ਇਲਾਜ ਤੋਂ ਤਵੱਜੋ ਕੀਤੀ ਹੈ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਮਾਰੀ ਦੀ ਰੋਕਥਾਮ ਹੋ ਜਾਵੇਗੀ। ਗਾਂ ਦਾ ਗੋਸ਼ਤ, ਮਟਰ, ਚਨੇ ਅਤੇ ਚਨੇ ਦੀ ਦਾਲ, ਲੋਬੀਆ, ਇਹਨਾਂ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰਾਓ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਯੂਰਿਕ ਐਸਿਡ ਖਾਰਜ ਹੋਵੇਗਾ, ਅਸਾਬ ਅਤੇ ਪੱਠੇ ਨੂੰ ਮਜ਼ਬੂਤੀ ਮਿਲੇਗੀ ਅਤੇ ਇਨਸ਼ਾਅੱਲਾ ਜੋੜਾਂ ਦੇ ਦਰਦ ਵਿੱਚ ਹੈਰਤ ਅੰਗੇਜ਼ਾ ਫਾਕਾ ਹੋ ਜਾਵੇਗਾ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ, ਕਿਉਂ ਨਹੀਂ। ਸੁਲੇਮਾਨ ਸਾਹਿਬ, ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ।
2: ਅੱਛਾ ਜੀ, ਕਿਹੜੀ ਗੱਲ?
1: ਇਹੀ ਕਿ ਲੋਕ ਹੋਟਲਿੰਗ, ਸ਼ੋਪਿੰਗ, ਘੁੰਮਣ ਫਿਰਨ 'ਚ ਬੇਦਰੇਕ ਪੈਸਾ ਲਾਉਂਦੇ ਨੇ, ਪਰ ਆਪਣੀ ਸਿਹਤ ਅਤੇ ਤੰਦਰੁਸਤੀ ਵਾਸਤੇ ਇੱਕ ਰੁਪਈਆ ਖਰਚ ਨਹੀਂ ਕਰਨਾ ਚਾਹੁੰਦੇ ਅਤੇ ਸਿਹਤ ਉੱਤੇ ਪੈਸੇ ਖਰਚਣ ਲੱਗੇ 100-100 ਵਾਰੀ ਸੋਚਦੇ ਆ, ਹਾਲਾਂਕਿ ਸਿਹਤ ਨਾਲ ਹੀ ਸਾਰੀ ਬਹਾਰਾਂ ਨੇ।
2: ਜੀ ਸਹਿਮਾ ਜੀ, ਬਿਲਕੁਲ, ਇਹ ਰਵੱਈਆ ਬਹੁਤ ਗਲਤ ਹੈ। ਸਭ ਤੋਂ ਪਹਿਲਾਂ ਆਪਣੀ ਸਿਹਤ ਤੇ ਫਿਰ ਦੂਜੇ ਖਰਚੇ ਵੱਲ ਨਜ਼ਰ ਕਰਨੀ ਚਾਹੀਦੀ।
1: ਹਾਂਜੀ, ਨਹੀਂ ਤੇ ਸਿਹਤ ਚਲੀ ਜਾਏਗੀ ਤੇ ਪੈਸਾ ਰਹਿ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਜਿਹੜੀ ਮੇਲ ਹੈਗੀ ਹੈ ਉਹ ਸਾਨੂੰ ਨਾ ਸ਼ੁਐਬ ਤਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਅਲਹਮਦੁਲਿਲਾ ਸਿਹਤਮੰਦ ਜਵਾਨ ਹਾਂ, ਸੈਡੋਲ ਅਤੇ ਸਮਾਰਟ ਜਿਸਮ ਹੈ ਕਿਉਂਕਿ ਮੈਂ ਜਿਮ ਜੁਆਇਨ ਕੀਤਾ ਹੋਇਆ। ਲੋਕ ਮੇਰੀ ਸਿਹਤ ਵੇਖ ਕੇ ਰਸ਼ਕ ਕਰਦੇ ਨੇ, ਲੇਕਿਨ ਮੈਂ ਜਾਣਦਾ ਕਿ ਮੈਂ ਕਿੰਨਾ ਕਮਜ਼ੋਰ ਹਾਂ। ਆਪਣੀ ਕਮਜ਼ੋਰੀ 'ਤੇ ਨਜ਼ਰ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਮੈਂ ਕਈ ਗੋਲੀਆਂ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਵਕਤੀ ਫਾਇਦਾ ਹੁੰਦਾ ਹੈ। ਸੁਲੇਮਾਨ ਸਾਹਿਬ, ਮੇਰੀ ਉਮਰ 30 ਸਾਲ ਹੈ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਿਹਤਮੰਦ ਹੋ ਜਾਵਾਂ ਅਤੇ ਹਕੀਕੀ ਤੌਰ 'ਤੇ ਮੇਰੇ ਜਿਸਮ ਵਿੱਚ ਤਾਕਤ ਆ ਜਾਏ, ਮੇਰੀ ਜ਼ਹਿਨੀ ਟੈਨਸ਼ਨ ਦੂਰ ਹੋ ਜਾਵੇ। ਸੁਲੇਮਾਨ ਸਾਹਿਬ,
2: ਬੇਟਾ ਜੀ, ਇਹ ਕੋਈ ਮੁਨਫਰਦ ਮਸਲਾ ਨਹੀਂ, ਬਲਕਿ ਤੁਹਾਡੇ ਵਰਗੇ ਕਈ ਨੌਜਵਾਨ ਮੇਰੇ ਜ਼ੇਰੇ ਇਲਾਜ ਰਹੇ ਨੇ, ਉਹਨਾਂ ਦਾ ਮਸਲਾ ਵੀ ਬਿਲਕੁਲ ਇਹੋ ਹੀ ਸੀ, ਲੇਕਿਨ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਗਈ। ਬੇਟਾ ਜੀ, ਬਜ਼ਾਹਿਰ ਸਡੋਲ ਅਤੇ ਹੈਂਡਸਮ ਜਿਸਮ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਉਹ ਬੰਦਾ ਅੰਦਰੋਂ ਵੀ ਓਨਾ ਹੀ ਤਾਕਤਵਰ ਹੋਵੇ ਜਿੰਨਾ ਬਾਹਰੋਂ ਨਜ਼ਰ ਆ ਰਿਹਾ ਹੁੰਦਾ ਹੈ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ, ਇਹ ਕਿਸੇ ਅੰਦਰੂਨੀ ਪੇਚੀਦਗੀ ਦਾ ਨਤੀਜਾ ਹੈ। ਤੁਸੀਂ ਕਿਸੇ ਟਾਈਮ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੇ ਤਬੀਅਤ ਮਜ਼ਾਜ ਤੋਂ ਆਗਾਹ ਹੋ ਕੇ ਤੁਹਾਡੇ ਲਈ ਮੌਜੂਦ ਦਵਾਈ ਤਜਵੀਜ਼ ਕਰ ਸਕਾਂ। ਮੁਹਤਰਮ, ਮੈਂ ਤੁਹਾਡੇ ਯਕੀਨ ਦਿਵਾਉਂਦਾ ਵਾਂ ਕਿ ਚੰਦ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਡੇ ਅਸਾਬ ਨੂੰ ਹੈਰਤ ਅੰਗੇਜ਼ ਤਾਕਤ ਮਿਲੇਗੀ, ਜਿਹਦੇ ਨਤੀਜੇ ਵਿੱਚ ਤੁਹਾਡੀ ਇਹ ਕਮਜ਼ੋਰੀ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਠੀਕ ਹੋ ਜਾਵੇਗੀ।
1: ਜੀ ਜਨਾਬ ਸ਼ੁਐਬ ਸਾਹਿਬ, ਤੁਸੀਂ ਆਪਣੀ ਜਿਹੜਾ ਮੈਸੇਜ ਕੀਤਾ ਸੀ ਉਹ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਫੌਰੀ ਅਮਲ ਕਰੋ।
2: ਜੀ,
1: ਬਹਰਹਾਲ ਮੈਸੇਜ ਹਾਜ਼ਰ ਹੈ, ਅਗਲਾ ਮੈਸੇਜ ਪੜ੍ਹਾਂ?
2: ਜੀ ਜੀ, ਜ਼ਰੂਰ ਪੜ੍ਹੋ ਜੀ।
1: ਲਿਖਣ ਵਾਲੇ ਨੇ ਆਸਿਮ ਸਈਦ ਸਾਹਿਬ, ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ ਜੋੜਾਂ 'ਚ ਬਹੁਤ ਦਰਦ ਹੁੰਦਾ ਹੈ, ਸਰਦੀ ਦੇ ਮੌਸਮ ਵਿੱਚ ਤੇ ਟੁਰਿਆ ਵੀ ਨਹੀਂ ਜਾਂਦਾ ਤੇ ਨਾ ਹੀ 2-4 ਪੌੜੀਆਂ ਚੜ੍ਹ ਸਕਦੇ ਨੇ। ਪਿਛਲੇ ਹਫ਼ਤੇ ਸ਼ੂਗਰ ਚੈੱਕ ਕਰਾਈ ਜਿਹੜੀ ਬਹੁਤ ਜ਼ਿਆਦਾ ਆਈ ਹੈ, ਇਹਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਨੇ। ਹਾਲਾਂਕਿ ਮੈਂ ਸਮਝਾਇਆ ਹੈ ਕਿ ਫੌਰੀ ਇਲਾਜ ਨਾਲ ਇਹ ਮਸਲਾ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ, ਵਾਲਿਦ ਸਾਹਿਬ ਦੀ ਉਮਰ 62 ਸਾਲ ਹੈ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
2: ਆਸਮ ਭਾਈ, ਸ਼ੂਗਰ ਦਾ ਨਾਂ ਹੀ ਸੁਣ ਕੇ ਅਕਸਰ ਮਰੀਜ਼ ਤੇ ਕੰਮ ਜਾਂਦੇ ਨੇ।
1: ਹਾਂਜੀ,
2: ਵਾਕਈ ਇਹ ਬਹੁਤ ਹੀ ਬੁਰੀ ਬਿਮਾਰੀ ਹੈ, ਲੇਕਿਨ ਤੁਹਾਡੀ ਇਹ ਗੱਲ ਦਰੁਸਤ ਹੈ ਕਿ ਬਰਵਕਤ ਇਲਾਜ ਦੇ ਜ਼ਰੀਏ ਇਹ ਟਾਈਪ ਦੀ ਸ਼ੂਗਰ ਦੀ ਰੋਕਥਾਮ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਸੀੜੀਆਂ ਚੜ੍ਹਨਾ, ਜ਼ਮੀਨ 'ਤੇ ਬੈਠਣਾ, ਬਹੁਤ ਜ਼ਿਆਦਾ ਪੈਦਲ ਚੱਲਣਾ ਤੁਹਾਡੇ ਵਾਲਦ ਸਾਹਿਬ ਲਈ ਮੁਜ਼ਰ ਹੈ। ਹੁਣ ਚੂੰਕਿ ਸ਼ੂਗਰ ਵੀ ਪੋਜ਼ਿਟਿਵ ਹੈ, ਲਿਹਾਜ਼ਾ ਮਿੱਠੀ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ। ਮੈਂ ਤੁਹਾਡੇ ਵਾਲਦ ਸਾਹਿਬ ਲਈ ਗੁੜ, ਮਾਰ ਬੂਟੀ ਅਤੇ ਜ਼ੰਜਬੀਲ ਨਾਲ ਤਿਆਰ ਹੋਣ ਵਾਲੀ ਖਾਸ ਅਦਵੀਆਂ ਤਜਵੀਜ਼ ਕੀਤੀਆਂ ਨੇ, ਜਿਹੜੀ ਨਾ ਸਿਰਫ ਸ਼ੂਗਰ ਯੂਰਿਕ ਐਸਿਡ ਨੂੰ ਖਾਰਜ ਕਰਨਗੀਆਂ ਬਲਕਿ ਸ਼ੂਗਰ ਨੂੰ ਵੀ ਕੰਟਰੋਲ ਰੱਖਣਗੀਆਂ। ਇਹਨਾਂ ਦਵਾਈਆਂ ਨਾਲ ਅਸਾਬ ਅਤੇ ਪੱਠੇ ਮਜ਼ਬੂਤ ਹੋਣਗੇ, ਹੱਡੀਆਂ ਨੂੰ ਤਕਵੀਅਤ ਮਿਲੇਗੀ ਅਤੇ ਜਿਗਰ ਦਾ ਨਿਜ਼ਾਮੇ ਹਜ਼ਮ ਮਜ਼ਬੂਤ ਅਤੇ ਮੁਨਜ਼ਮ ਹੋ ਜਾਏਗਾ ਅਤੇ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਸ਼ੂਗਰ ਵੀ ਕੰਟਰੋਲ ਰਹੇਗੀ ਅਤੇ ਜੋੜਾਂ ਦੇ ਦਰਦਾਂ ਨੂੰ ਵੀ ਫਾਇਦਾ ਹੋਵੇਗਾ।
1: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਦੂਦ ਹੈ, ਲਿਹਾਜ਼ਾ ਪ੍ਰੋਗਰਾਮ ਦੀ ਆਖਰੀ ਮੇਲ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੀ ਹਾਂ, ਜਿਹੜੀ ਆਰਿਫ ਜ਼ਮਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਸ਼ਾਦੀ ਨੂੰ 4 ਸਾਲ ਹੋ ਗਏ ਨੇ, ਬੇਔਲਾਦੀ ਦਾ ਮਸਲਾ ਹੈ, ਹਰ ਟੈਸਟ ਹਰ ਰਿਪੋਰਟ ਕਲੀਅਰ ਹੈ, ਲੇਕਿਨ ਫਿਰ ਵੀ ਔਲਾਦ ਤੋਂ ਮਹਿਰੂਮੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਸਿਲਸਿਲੇ 'ਚ ਖੁਦ ਮਿਲਣਾ ਚਾਹੁੰਦਾ ਤਾਂ ਕਿ ਤੁਹਾਨੂੰ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਹਿਸਟਰੀ ਵੀ ਦੱਸਾਂ। ਬਰਾਏ ਕਰਮ ਮੁਲਾਕਾਤ ਦਾ ਵੇਲਾ ਦੇ ਦਿਓ।
2: ਮੇਰੇ ਮੋਹਤਰਮ ਭਾਈ, ਤੁਹਾਡਾ ਖੁਦ ਆਉਣਾ ਤਾਂ ਬਹੁਤ ਹੀ ਅੱਛੀ ਗੱਲ ਹੈ, ਇਹਦੇ ਨਾਲ ਬਿਮਾਰੀ ਦੀ ਤਸ਼ਖੀਸ ਵਿੱਚ ਬਹੁਤ ਮਦਦ ਮਿਲੇਗੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਮੇਰੇ ਦਵਾਖਾਨੇ 'ਤੇ ਮੈਨੂੰ ਮਿਲ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਦਵਾਖਾਨੇ 'ਤੇ ਮੌਜੂਦ ਹਾਂ, ਤੁਹਾਡੀ ਖਿਦਮਤ ਵਾਸਤੇ ਹਾਜ਼ਰ ਹਾਂ।
1: ਜੀ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ, ਬਹੁਤ ਬਹੁਤ ਮਿਹਰਬਾਨੀ।
2: ਸਾਇਮਾ ਜੀ, ਤੁਹਾਡਾ ਅਤੇ ਸਾਰੇ ਪ੍ਰੋਗਰਾਮ ਦੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03-400-2608, ਯਾਨੀ 03-400-2608। ਅਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਫੇਰ ਮਿਲਾਂਗੇ, ਜਾਂਦੇ ਜਾਂਦੇ ਰੱਬ ਰਾਖਾ।
0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ, ਕਿਉਂ ਜੀ ਕੋਈ ਸ਼ੱਕ ਹੈ ਕਿਆ?

0: सुरर संगीत साजो आवाज आपका मनपसंद रेडियो चैनल FM 101।
1: हर्बल एक्सपर्ट प्रोफेसर सुलेमान दे तिब्बी मशवरे।
2: अपने सोने भैन भरावां ते बुजुर्गां लई बहुत बहुत सारियां दुआवां लैके तुहाडी अपनी मेज़बान साइमा तुहाडी खिदमत लई हाजिर है ते सलामत करदी है। मेरे सोने भैन भराओ, तुसीं जाणदे हो कि साडा इह प्रोग्राम बहुत ही वखरा ते खास है, क्योंकि इस प्रोग्राम विच तुसीं सुणदे हो
1: प्रोफेसर सुलेमान दे
2: तिब्बी मशवरे।
1: प्रोफेसर सुलेमान
2: बारे सारी दुनिया जानती है कि इन्हों तो वध ते सियाणा पूरे पाकिस्तान विच नहीं। भैन भराओ, तुसी भी प्रोफेसर सुलेमान नाल मिलना चाहते होवोगे, पर जरा ठहर जाओ। पहले मैं तुहानू अपना पता ते टेलीफोन नंबर लिखवानी हाँ, ताकि तुसी भी प्रोफेसर सुलेमान नाल आ पा के मिल सको, इलाज बारे गल भी कर सको। तो लिखो भैन भराओ, कागज़ पेंसिल संभाल लो। तो यह हैगा साडा पता,
1: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 03-400-414-2608 यानी 03-400-2608। ते साडा ईमेल एड्रेस है suleiman.dawakhana@gmail.com।
2: पता तुहाडे कोल आ गया है, हुण तुसी सानू
1: ईमेल्स ते SMS
2: जरूर लिखना, ते मैं भी तुहानू यही कहांगी कि सुलेमान साहब नू आ के मिलो, ताकि तुहाडा इलाज चंगी तरह होवे। ते लो जी सोहणे भैण भराओ, हुण मिलने आ पाकिस्तान दे खास ते मशहूर
1: हर्बल एक्सपर्ट
2: जनाब प्रोफेसर सुलेमान साहब नाल। सुलेमान साहब जी आया नू ते उन्हां भैण भराओं वल्लों जिन्हां ने तुहानू
1: ईमेल्स ते SMS
2: लिखे ने, बहुत सारियां दुआवां ते सलाम पेश करनी है।
3: साइमा जी, मैं भी अपने सारे भैन भरावां नूं सलाम कहना वा ते दुआ करना कि सोना रब अपने प्यारे हबीब सल्लल्लाहु अलैहि वसल्लम दे सदके हर बंदे नूं बीमारियां तों बचावे।
2: आमीन आमीन। सुलेमान साहब, साडे भैन भरा तुहाडे मशवरियां नूं उड़ीक रहे होणगे
3: जी,
2: ते जे तुसीं आखो ते मैं
1: ईमेल्स ते SMS
3: पढ़ा जी। जी जरूर पढ़ो जी।
2: बच्चा कोई नहीं होया।
3: अच्छा।
2: मैं अपने टेस्ट भी करवाए ने जिन्हां दी रिपोर्ट तुहानू कल रहा वा।
3: अच्छा।
2: मैनूं दसो कि की मसला है।
3: अकरम भाई, मैं तुहाडी रिपोर्ट भी देखी है, तुसीं गम ना करो, यह कोई एडा वड्डा मसला नहीं कि तुसीं ठीक ही ना हो सको। मेरे भाई, तुसीं किसे वी दिन मेरे कोल दवाखाने ते तशरीफ लै आओ, मैं तुहाडे लई बहुत ही चंगी ते फायदा देण वाली दवा तैयार कर देवांगा। सोने रब दी मेहरबानी नाल तुसीं ठीक हो जावोगे।
2: सुलेमान साहब
3: जी, जी
2: इह रिपोर्टां जी है की इहनां दी?
3: बहुत
2: बिमारियां
3: अजकल बड़ी वबा फैली,
2: अज भी सानू इस बारे बहुत सारे ईमेल्स ते SMS मसूल होए ने
3: जी। जी
2: तुसीं इहदे बारे कुछ कहना चाहोगे?
3: सहमा जी, गल है वे कि पिंडां विच रहण वाले भैन भरा अपनी सेहत की हिफाजत लई ओदी सफाई सुथराई का बिल्कुल ख्याल नहीं रखते। दूजा यह वे कि पानी भी उत्थे साफ नहीं लभदा। देखो नी, छप्परां दा लोकी पानी पींदे ने, खालां दा पानी पींदे ने, ते फिर मैदा ते खराब होवेगा, उन्हां फिर ढिड दीआं बीमारियां ते होणगीआं ना जी।
2: बिल्कुल ठीक, बिल्कुल ठीक तुसीं फरमाया। सुलेमान साहब, एक गल तुसीं ते वैसे ते तुसीं बिल्कुल ठीक कीती है।
1: सुलेमान साहब, अगली मेल हाजिर है,
2: जिन्हां दा नां है जी हाफिज नईम होरी।
3: अच्छा।
2: ਇਹ ਲਿਖਦੇ ਨੇ ਕਿ ਰੋਟੀ ਖਾਣ ਤੋਂ ਬਾਅਦ ਢਿੱਡ ਚ ਵੱਟ ਬੜੇ ਫਿਰਦੇ ਨੇ।
3: ਅੱਛਾ ਅੱਛਾ, ਇਹ ਵੀ ਢਿੱਡ ਦੇ ਮਸਲੇ ਬਾਰੇ?
2: ਹਾਂਜੀ, ਤੇ ਸੀਨੇ ਵਿੱਚ ਸਾੜ ਜਾ ਪੈਂਦਾ।
3: ਅੱਛਾ।
2: ਤੇ ਡਕਾਰ ਆਉਂਦੇ ਨੇ। ਮੈਂ ਫੱਕੀ ਵੀ ਖਾਂਦਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ।
3: ਠੀਕ,
2: ਤੁਸੀਂ ਕੋਈ ਚੰਗੀ ਜਿਹੀ ਦਵਾਈ ਡਾਕ ਦੇ ਜ਼ਰੀਏ ਘੱਲ ਦਿਓ।
3: ਨਹੀਂ ਭਾਈ, ਦਵਾਈ ਤਾਂ ਮੈਂ ਤੁਹਾਨੂੰ ਘੱਲ ਦੇਵਾਂਗਾ, ਲੇਕਿਨ ਸਭ ਤੋਂ ਪਹਿਲਾਂ ਮੈਂ ਅਰਜ਼ ਕਰ ਦੇਵਾਂ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਤੁਰਿਆ ਕਰੋ।
2: ਉਹ ਅੱਛਾ,
3: ਹਾਂਜੀ ਜੀ ਬਿਲਕੁਲ ਜੀ, ਪੈਦਲ ਤੁਰਨ ਵਾਲੇ ਲੋਕੀ ਜਿਹੜੇ ਨਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਹਿਮਾ ਜੀ ਬਚ ਜਾਂਦੇ ਨੇ।
2: ਅੱਛਾ ਅੱਛਾ ਅੱਛਾ,
3: ਤੇ ਦੂਜੀ ਗੱਲ ਇਹ ਵੇ ਕਿ ਬਾਜ਼ਾਰੀ ਸ਼ੈਵਾਂ ਮਸਾਂ ਸਮੋਸੇ ਪਕੌੜੇ ਹਲੀਮ ਕਬਾਬ ਤੇ ਇਹ ਜਿਹੜਾ ਨਾ ਕੜਾਹੀ ਗੋਸ਼ਤ,
2: ਕੜਾਹੀ ਗੋਸ਼ਤ ਮੈਨੂੰ ਤੁਸੀਂ ਭੁੱਖ ਲਵਾਤੀ, ਮੈਂ ਤੇ ਖਾਣਾ ਖਾਵਾਂਗੀ ਪਹਿਲੇ।
3: ਇਹਦੇ ਨਾਲ ਜਿਹੜਾ ਜੀ ਦੇਖੋ ਜੀ ਮੈਦਾ ਖਰਾਬ ਹੋ ਜਾਂਦਾ, ਮਿਰਚਾਂ ਬਹੁਤ ਤੇਜ਼ ਹੁੰਦੀਆਂ ਨੇ ਤੇ ਜਦੋਂ ਮੈਦਾ ਵਿਗੜ ਜਾਵੇ ਨਾ ਜੀ ਸਹਿਮਾ ਜੀ ਤੇ ਪਿੰਡਾ ਜਿਸਮ ਜਿਹੜਾ ਨਾ ਉਦੋਂ ਕਮਜ਼ੋਰ ਹੋ ਜਾਂਦਾ ਤੇ ਫਿਰ ਦੂਜੀਆਂ ਬਿਮਾਰੀਆਂ ਵੀ ਨਾਲ ਚਿੰਬੜ ਜਾਂਦੀਆਂ ਨੇ। ਮੇਰੇ ਭਾਈ ਤੁਸੀਂ ਆਖਿਆ ਤੇ ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦੇਵਾਂਗਾ ਜਿਹਦੇ ਨਾਲ ਇਨਸ਼ਾਲਾ ਤੁਹਾਨੂੰ ਇਹ ਬਿਮਾਰੀ ਮੁੜ ਕੇ ਨਹੀਂ ਦੁਬਾਰਾ ਰਵੇਗੀ
2: ਜੀ। ਨਹੀਂ ਭਾਈ ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਦਵਾਈ ਖਾਓ ਤੇ ਜਾਨ ਬਣਾਓ। ਸੋਹਣੇ ਭੈਣ ਭਰਾਓ, ਤੁਸੀਂ ਸੁਣ ਰਹੇ ਹੋ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਤੋਂ ਪਹਿਲਾਂ ਕਿ ਮੈਂ ਅਗਲੀ ਈਮੇਲਸ ਪੜਾ, ਮੈਂ ਤੁਹਾਨੂੰ ਲਿਖਵਾਨੀ ਆ ਆਪਣਾ ਪਤਾ ਤੇ ਫੋਨ ਨੰਬਰ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਮੇਰੇ ਬਜ਼ੁਰਗੋ, ਮੇਰੇ ਭਰਾਓ ਤੇ ਮੇਰੀ ਉਹ ਭੈਣੋ, ਪਤਾ ਤੁਸੀਂ ਲਿਖ ਲਿਆ ਹੋਵੇਗਾ। ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਨਾਲ ਆਪ ਵੀ ਮਿਲ ਸਕਦੇ ਹੋ। ਸੁਲੇਮਾਨ ਸਾਹਿਬ, ਇਹ ਜਿਹੜੀ ਅੱਜ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹਾਂਗੀ, ਕਿਉਂਕਿ ਪਿਛਲੀ ਦਫ਼ਾ ਅਸੀਂ ਗੱਲ ਉਹਦੇ ਬਾਅਦ ਥੋੜ੍ਹੀ ਘੱਟ ਕੀਤੀ ਸੀ। ਇਹ ਜੋੜਾਂ ਦੇ ਦਰਦ ਤੇ ਬਹੁਤ ਹੀ ਜਿਹੜੀ ਨਾ ਭੈੜੀ ਬਿਮਾਰੀ ਹੈ, ਇਹ ਤੇ ਬੰਦੇ ਨੂੰ ਮੁਹਤਾਜ ਕਰ ਦਿੰਦੀ। ਕੁਛ ਕਹੋਗੇ?
3: ਜੀ ਜੀ ਮੈਂ ਤੁਹਾਨੂੰ ਦੱਸਣਾ ਸਹਿਮਾ ਜੀ ਕਿ ਰੱਬ ਆਪਣਾ ਕਰਮ ਰੱਖੇ, ਹਰ ਬਿਮਾਰੀ ਭੈੜੀ ਹੁੰਦੀ ਹੈ ਵੈਸੇ ਤੇ,
2: ਹਾਂਜੀ
3: ਭਾਵੇਂ ਉਹ ਨਜ਼ਲਾ ਜ਼ੁਕਾਮ ਹੀ ਕਿਉਂ ਨਾ ਹੋਵੇ।
2: ਬਿਲਕੁਲ ਬਿਲਕੁਲ,
3: ਜੋੜਾਂ ਦਾ ਦਰਦ ਯੂਰਿਕ ਐਸਿਡ ਦੇ ਵਧਣ ਨਾਲ ਹੁੰਦਾ ਹੈ
2: ਤੇ
3: ਯੂਰਿਕ ਐਸਿਡ ਉਦੋਂ ਵੱਧਦਾ ਹੈ ਜਦੋਂ ਵੱਡਾ ਗੋਸ਼ਤ ਖਾਧਾ ਜਾਵੇ।
2: ਹਾਏ ਅੱਲਾਹ ਹਕੀਮ ਸਾਹਿਬ, ਅੱਜ ਤੁਸੀਂ ਸਾਰੇ ਗੋਸ਼ਤ ਮਨਾ ਕਰ ਦੇਣੇ ਨੇ।
3: ਇਹਦੇ ਇਲਾਵਾ ਕੁਝ ਪੁਰਾਣੀਆਂ ਤੇ ਖਤਰਨਾਕ ਬਿਮਾਰੀਆਂ ਮਸਲਨ ਗਨੋਰੀਆ, ਸਿਫਿਲਿਸ ਤੇ ਵੱਡੇ ਬੁਖਾਰ ਦੀ ਵਜ੍ਹਾ ਨਾਲ ਵੀ ਜੋੜਾਂ ਦੀਆਂ ਦਰਦਾਂ ਹੋ ਜਾਂਦੀਆਂ।
2: ਸੁਲੇਮਾਨ ਸਾਹਿਬ, ਵੱਡਾ ਬੁਖਾਰ?
3: ਜੀ ਵੱਡਾ ਬੁਖਾਰ, ਇਹਨੂੰ ਟਾਈਫਾਇਡ ਬੁਖਾਰ ਕਹਿੰਦੇ ਨੇ, ਪਿੰਡਾਂ ਦੇ ਵਿੱਚ ਵੱਡਾ ਬੁਖਾਰ ਹੀ ਬੋਲਦੇ ਆ।
2: ਅੱਛਾ ਅੱਛਾ ਅੱਛਾ ਅੱਛਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਬਿਲਾਲ ਯੂਸਫ ਰਾਂ ਲਿਖੀ ਹੈ
3: ਤੇ
2: ਇਹਨਾਂ ਨੂੰ ਗੋਡਿਆਂ 'ਚ ਬਹੁਤ ਭੀੜ ਹੁੰਦੀ ਹੈ।
3: ਠੀਕ।
2: ਇਹ ਲਿਖਦੇ ਨੇ ਕਿ ਮੈਂ ਟੁਰਨ ਫਿਰਨ ਤੋਂ ਆਵਾਜ਼ਾਰ ਹੋ ਗਿਆ ਵਾਂ, ਪੌੜੀਆਂ ਨਹੀਂ ਚੜ ਸਕਦਾ ਤੇ ਨਾ ਹੀ ਮੈਂ ਜ਼ਮੀਨ ਤੇ ਬਹਿ ਕੇ ਉੱਠ ਸਕਣਾ।
3: ਅੱਛਾ।
2: ਤੋਂ ਗੋਡਿਆਂ ਵਿੱਚੋਂ ਕੜਕੜ ਦੀ ਆਵਾਜ਼ਾਂ ਆਉਂਦੀਆਂ ਨੇ ਤੇ ਮਾਸ਼ਾਅੱਲਾ ਤੁਸੀਂ ਬਹੁਤ ਸਿਆਣੇ ਤੇ ਨਾਮੀ ਗ੍ਰਾਮੀ ਹੋ, ਮੈਨੂੰ ਦੱਸੋ ਮੈਂ ਕੀ ਕਰਾਂ?
3: ਬਲਾਲ ਭਾਈ, ਇੱਕ ਗੱਲ ਯਾਦ ਰੱਖਣਾ ਕਿ ਇਸ ਬਿਮਾਰੀ 'ਚ ਦਵਾਈ ਦੇ ਨਾਲ ਪਰਹੇਜ਼ ਬਹੁਤ ਹੀ ਜ਼ਰੂਰੀ ਹੈ।
2: ਜੀ ਬਿਲਕੁਲ ਜ਼ਰੂਰੀ ਹੈ।
3: ਇਸ ਲਈ ਤੁਸੀਂ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ।
2: ਅੱਜ ਤੁਸੀਂ ਕੀ ਕਰੋ?
3: ਹਾਂਜੀ ਦੇਖੋ ਜੀ, ਜਿਹੜਾ ਪਰਹੇਜ਼ ਹੈ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਤੇ ਇਹਨਾਂ ਨੂੰ ਚਾਹੀਦਾ ਕਿ ਨਾਲ ਪਾਣੀ ਬਹੁਤਾ ਪੀਣ।
2: ਸੁਲੇਮਾਨ ਸਾਹਿਬ, ਪਾਣੀ ਕਿਉਂ ਬਹੁਤਾ ਪੀਣ?
3: ਇਹ ਦੇਖੋ ਜੀ, ਜਿਹੜੇ ਇਹਨਾਂ ਦੇ ਜਿਸਮ ਦੇ ਵਿੱਚ ਫਾਸਦ ਮੱਧ ਤੇ ਗਲੀਜ਼ ਰਤੂਬਤਾਂ ਨੇ ਨਾ ਜੀ, ਉਹ ਜ਼ਿਆਦਾ ਪਾਣੀ ਪੀਣ ਦੇ ਨਾਲ ਨਿਕਲ ਜਾਣਗੀਆਂ।
2: ਅੱਛਾ।
3: ਤੇ ਇਹਨਾਂ ਨੂੰ ਮੈਂ ਗੱਲ ਕਹਾਂਗਾ ਕਿ ਭਾਈ ਜੀ ਤੁਸੀਂ ਫਿਕਰ ਨਾ ਕਰੋ, ਰੱਬ ਨੇ ਚਾਹਿਆ ਤੇ ਗੋਡੀਆਂ ਦੀਆਂ ਪੀਣਾ ਬਿਲਕੁਲ ਠੀਕ ਹੋ ਜਾਣਗੀਆਂ ਤੇ ਤੁਸੀਂ ਪੌੜੀਆਂ ਵੀ ਜਲਦੀ ਜਲਦੀ ਚੜੋਗੇ ਇਨਸ਼ਾਲਾ। ਇਹਦੇ ਵਾਸਤੇ ਤੁਹਾਨੂੰ ਦਵਾਈ ਇੱਕ ਪਾਰਸਲ ਕਰਵਾ ਰਹੇ ਹਾਂ, ਤੁਸੀਂ ਉਹ ਖਾਣਾ ਤੇ ਫਿਰ ਇਨਸ਼ਾਲਾ ਮੈਨੂੰ ਦੱਸਣਾ ਤੇ ਮੈਂ ਇਨਸ਼ਾਲਾ ਤੁਹਾਨੂੰ ਇਹ ਹੀ ਕਹਾਂਗਾ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਲਾ ਤਾਲਾ, ਇਨਸ਼ਾਲਾ ਤਾਲਾ। ਬਿਲਾਲ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੁਲੇਮਾਨ ਸਾਹਿਬ ਮਾਸ਼ਾਅੱਲਾ ਆਪਣੇ ਪੇਸ਼ੇ ਵਿੱਚ ਬਹੁਤ ਸਿਆਣੇ ਨੇ ਤੇ ਰੱਬ ਨੇ ਚਾਹਿਆ ਤੇ ਰੱਬ ਨੇ ਤੁਹਾਨੂੰ ਵੀ ਇਹਨਾਂ ਦੇ ਇਲਾਜ ਨਾਲ ਠੀਕ ਕਰਨਾ। ਬਿਲਕੁਲ ਤੁਸੀਂ ਠੀਕ ਹੋ ਜਾਓਗੇ, ਫਿਕਰ ਕੋਈ ਨਹੀਂ ਕਰਨੀ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਯੂਸਫ ਗੋਂਦਲ ਹੋਰਾਂ ਲਿਖੀ ਹੈ।
3: ਜੀ ਜੀ, ਕੀ ਲਿਖਦੇ ਨੇ ਗੋਂਦਲ ਸਾਹਿਬ?
2: ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਇਹਨਾਂ ਨੂੰ ਕਮਜ਼ੋਰੀ ਵੀ ਬੜੀ ਹੈ। ਕਹਿੰਦੇ ਨੇ ਕਿ ਮੈਂ ਬੜੀਆਂ ਦਵਾਈਆਂ ਖਾਧੀਆਂ ਨੇ ਜਿਹਦੇ ਨਾਲ ਸ਼ੂਗਰ ਇੱਕਦਮ ਕੰਟਰੋਲ ਹੋ ਜਾਂਦੀ ਹੈ ਤੇ ਜਿਸ ਦਿਨ ਦਵਾਈ ਨਾ ਖਾਵਾਂ ਸ਼ੂਗਰ ਵੱਧ ਜਾਂਦੀ ਹੈ, ਸਾਰਾ ਪਿੰਡਾ ਪੀੜ ਕਰਦਾ ਹੈ ਤੇ ਕਮਜ਼ੋਰੀ ਬੜੀ ਹੈ।
3: ਜੀ ਜੀ
2: ਹਕੀਮ ਸਾਹਿਬ, ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਠੀਕ ਹੋ ਸਕਣਾ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਜਿਹੜੀ ਹੈ ਨਾ ਉਹ ਪਾਰਸਲ ਕਰੋ।
3: ਅੱਛਾ। ਯੂਸਫ ਭਾਈ, ਤੁਸੀਂ ਜਿਹੜੀ ਦਵਾਈ ਲੈਂਦੇ ਰਹੇ ਹੋ ਉਹ ਵਕਤੀ ਆਰਾਮ ਲਈ ਸੀ, ਜਦੋਂ ਦਵਾਈ ਲਿੱਤੀ ਸ਼ੂਗਰ ਕੰਟਰੋਲ ਹੋ ਗਈ। ਮੇਰੇ ਭਾਈ, ਇੱਥੇ ਕੋਈ ਇਲਾਜ ਨਹੀਂ
2: ਬਿਲਕੁਲ
3: ਕਿ ਬੰਦਾ ਦਵਾਈਆਂ 'ਤੇ ਲੱਗ ਜਾਵੇ।
2: ਹਾਂਜੀ ਬਿਲਕੁਲ।
3: ਮੇਰੇ ਭਾਈ, ਯਾਦ ਰੱਖੋ ਕਿ ਜਿਹੜੀ ਦਵਾਈ ਵਕਤੀ ਆਰਾਮ ਲਈ ਹੋਵੇਗੀ ਉਹਦਾ ਨੁਕਸਾਨ ਵੀ ਹੋਵੇਗਾ। ਭਾਈ ਜੀ, ਅਸਲ ਗੱਲ ਇਹ ਵੇ ਕਿ ਤੁਸੀਂ ਦਵਾਈ ਲੈਂਦੇ ਰਹੇ ਪਰ ਤੁਹਾਡੀ ਸ਼ੂਗਰ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਈ, ਜਿਹਦੀ ਵਜ੍ਹਾ ਨਾਲ ਤੁਹਾਨੂੰ ਅਸਾਬੀ ਕਮਜ਼ੋਰੀ ਵੱਧ ਗਈ। ਖੈਰ ਕੋਈ ਗੱਲ ਨਹੀਂ, ਸੋਹਣੇ ਰੱਬ ਨੇ ਕਰਮ ਕੀਤਾ ਅਤੇ ਇਨਸ਼ਾਅੱਲਾ ਤੁਹਾਡੀ ਸ਼ੂਗਰ ਹਮੇਸ਼ ਲਈ ਕੰਟਰੋਲ ਰਹੇਗੀ ਅਤੇ ਤਾਕਤ ਦਾ ਕੋਈ ਮਸਲਾ ਹੀ ਨਹੀਂ। ਇਨਸ਼ਾਅੱਲਾ ਤਾਲਾ ਇਹੋ ਜਿਹੀ ਦਵਾਈ ਦੇਵਾਂਗੇ ਕਿ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਕਤ ਮਹਿਸੂਸ ਕਰੋਗੇ। ਮੇਰੇ ਭਾਈ, ਤੁਸੀਂ ਇੰਝ ਕਰੋ ਕਿ ਕਿਸੇ ਦਿਨ ਮੇਰੇ ਕੋਲ ਦਵਾਖਾਨੇ ਤੇ ਆ ਜਾਓ, ਫਿਰ ਮੈਂ ਤੁਹਾਨੂੰ ਇਲਾਜ ਬਾਰੇ ਹੋਰ ਵੀ ਗੱਲਾਂ ਦੱਸਾਂਗਾ।
2: ਹਕੀਮ ਸਾਹਿਬ, ਤੁਸੀਂ ਮਾਸ਼ਾਅੱਲਾ ਵੈਸੇ ਤਾਂ ਬੜੀ ਵਜ਼ਾਹਤ ਨਾਲ ਸ਼ੂਗਰ ਦੇ ਹਵਾਲੇ ਨਾਲ ਦੱਸਤਾ, ਪਰ ਮੈਨੂੰ ਤੁਸੀਂ ਥੋੜ੍ਹੀ ਜਿਹੀ ਇਹ ਦੱਸੋ ਕਿ ਸ਼ੂਗਰ ਬਿਮਾਰੀ ਐਸੀ ਕੀ ਹੈ ਕਿ ਤੂੰ ਹਰ ਇੱਕ ਨੂੰ ਸ਼ਿਕਾਇਤ ਹੋ ਰਹੀ ਹੈ ਔਰ ਇਹਦਾ ਇਲਾਜ ਕੀ, ਮਤਲਬ ਠੀਕ ਨਹੀਂ ਹੋ ਰਿਹਾ?
3: ਦੇਖੋ ਜੀ, ਸ਼ੂਗਰ ਤੇ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦੇ ਨਾਲ ਜਿਸਮ ਬਿਲਕੁਲ ਖੋਖਲਾ ਹੋ ਜਾਂਦਾ।
2: ਅੱਛਾ।
3: ਤੇ ਜਿਸਮ ਲਾਗਰ ਤੇ ਸਾਬ ਕਮਜ਼ੋਰ ਹੋ ਜਾਂਦੇ ਨੇ। ਦੇਖੋ ਨਾ ਜੀ, ਡਾਕਟਰ ਕਹਿੰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈ ਨਾ, ਇਹ ਕਬਰ ਦੀਆਂ ਕੰਧਾਂ ਤੱਕ ਜਾਂਦੀ ਹੈ, ਲੇਕਿਨ ਉਹਨਾਂ ਦਾ ਆਪਣਾ ਸੂਲੇ ਇਲਾਜ ਹੈ, ਸਾਡਾ ਆਪਣਾ ਸੂਲੇ ਇਲਾਜ ਹੈ। ਇਨਸ਼ਾਅੱਲਾ ਤਾਲਾ, ਅਸੀਂ ਇਹ ਦੇਖੋ ਜੀ, ਇੱਕ ਜੜੀ ਬੂਟੀ ਹੈ ਜਿਹਦਾ ਨਾਂ ਹੈ ਗੁੜਮਾਰ ਬੂਟੀ।
2: ਅੱਛਾ।
3: ਇਹਦਾ ਨਾਂ ਹੀ ਗੁੜਮਾਰ ਹੈ, ਯਾਨੀ ਕਿ ਤੁਸੀਂ ਗੁੜ ਖਾ ਲਵੋ ਜਾਂ ਕੋਈ ਠੰਡੀ ਮਿੱਠੀ ਚੀਜ਼ ਤੁਸੀਂ ਖਾ ਲਵੋ ਤੋ ਤੋਂ ਇਹਦੇ ਚੰਦ ਪੱਤੇ ਜਿਹੜੇ ਨਾ, ਉਹ ਤੁਸੀਂ ਚਬਾ ਲਵੋ ਤੇ ਇਨਸ਼ਾਅੱਲਾ ਤਾਲਾ ਜਿਹੜੀ ਇਹਦੀ ਮਿਠਾਸ ਹੈ ਨਾ, ਉਹ ਬਿਲਕੁਲ ਖਤਮ ਹੋ ਜਾਏਗੀ। ਤੇ ਬਰਤਾਨੀਆ ਦੇ ਇੱਕ ਮਿਸਟਰ ਅਲੈਗਜ਼ੈਂਡਰ ਨੇ, ਉਹਨਾਂ ਨੇ ਬੜੀ ਇਹਦੇ 'ਤੇ ਤਹਿਕੀਕ ਕੀਤੀ ਹੈ, ਉਹ ਲਿਖਦੇ ਨੇ ਕਿ ਇਹਦੇ ਵਿੱਚ ਅੱਲਾਹ ਤਾਲਾ ਨੇ ਕੈਸਾ ਲੁਬਾ ਵੀ ਕੈਸਾ ਰੂਬ ਪੈਦਾ ਕੀਤਾ ਗੁੜਮਾਰ ਬੂਟੀ ਦੇ ਵਿੱਚ, ਤੇ ਜਿਹੜਾ ਲਬਲਬੇ ਦੇ ਨਿਜ਼ਾਮ ਨੂੰ ਦਰੁਸਤ ਕਰਕੇ ਜਿਸਮ 'ਚ ਇਨਸੁਲੀਨ ਪੈਦਾ ਕਰਦੇ
2: ਤੇ
3: ਇਹ ਬੜੀਆਂ ਇਨਸ਼ਾਅੱਲਾ ਇਹਨਾਂ ਦੇ ਵਿੱਚ ਜਿਹੜੀ ਜੜੀ ਬੂਟੀ ਨੇ ਸ਼ਿਫਾ ਸ਼ਿਫਾ ਅੱਲਾਹ ਤਾਲਾ ਨੇ ਰੱਖੀ ਹੈ।
2: ਹਕੀਮ ਸਾਹਿਬ, ਇਹ ਚਿੱਠੀ ਸਾਡੇ ਇੱਕ ਹੋਰ ਭਰਾ ਜਿਹੜੇ ਨੇ ਨਾਸਰ ਮਹਿਮੂਦ ਹੋਰੀ ਲਿਖਦੇ ਨੇ
3: ਜੀ।
2: ਇਹ ਲਿਖਦੇ ਨੇ ਕਿ ਮੈਂ ਕਾਲਜ ਵਿੱਚ ਪੜ੍ਹਨਾ ਵਾਂ।
3: ਅੱਛਾ।
2: ਮੈਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਵਿੱਚ ਫਸ ਗਿਆ। ਮੇਰਾ ਪਿੰਡਾ ਸੁੱਕ ਕੇ ਪਤਲਾ ਹੋ ਗਿਆ ਤੇ ਲੱਤਾਂ ਪੀੜ ਕਰਦੀਆਂ ਨੇ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਨੇ। ਮੈਨੂੰ ਦੱਸੋ ਮੈਂ ਕੀ ਕਰਾਂ?
3: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਨੂੰ ਵੇਖਦੇ ਆਇਆ ਮੈਂ ਇਸ ਨਤੀਜੇ 'ਤੇ ਪਹੁੰਚਿਆ। ਬੇਟਾ ਜੀ, ਤੁਸੀਂ ਮੈਂ ਇੱਕ ਇਹੋ ਹੀ ਅਰਜ਼ ਕਰਾਂਗਾ ਕਿ ਤੁਸੀਂ ਜ਼ਿਹਨ ਨੂੰ ਪਾਕ ਪਕੀਜ਼ਾ ਰੱਖੋ, ਪੰਜ ਗਾਨਾ ਨਮਾਜ਼ ਪੜ੍ਹੋ ਅਤੇ ਕਿਸੇ ਵੀ ਬੁਰੀ ਸੁਸਾਇਟੀ ਦੇ ਵਿੱਚ ਤੁਸੀਂ ਨਾ ਬੈਠੋ। ਅਤੇ ਤੁਸੀਂ ਕੁਛ ਹੋਰ ਵੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਥੇ ਖੁੱਲ੍ਹ ਕੇ ਨਹੀਂ ਦੱਸ ਸਕਦਾ, ਤੁਸੀਂ ਦਵਾਖਾਨੇ 'ਤੇ ਮੇਰੇ ਕੋਲ ਆ ਜਾਓ ਜਾਂ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਦੋਸਤ ਨੇ ਉਹ ਮੇਰੇ ਕੋਲ ਆ ਜਾਣ ਅਤੇ ਇਨਸ਼ਾਅੱਲਾ ਉੱਥੇ ਖੁੱਲ੍ਹ ਕੇ ਫਿਰ ਤੁਹਾਨੂੰ ਮੈਂ ਸਾਰੀ ਗੱਲ ਇਹਦੀ ਸਾਰੀ ਡਿਟੇਲ ਦੱਸਾਂਗਾ, ਤੁਹਾਡੀ ਕੇਸ ਇਸੀ ਵੀ ਲਵਾਂਗਾ ਅਤੇ ਦਵਾਈ ਦੇਵਾਂਗੇ ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੇਗੇ, ਮੁੜ ਕੇ ਬਿਮਾਰੀ ਤੁਹਾਨੂੰ ਨਹੀਂ ਹੋਵੇਗੀ
2: ਇਨਸ਼ਾਅੱਲਾ ਤਾਲਾ। ਹਕੀਮ ਸਾਹਿਬ, ਇਹ ਖਾਸ ਸਾਡੇ ਇੱਕ ਹੋਰ ਭਰਾ ਨੇ ਲਿਖਿਆ ਜਿਨ੍ਹਾਂ ਦੀ ਉਮਰ 46 ਸਾਲ ਹੈ
3: ਜੀ ਜੀ।
2: ਇਹ ਕਹਿੰਦੇ ਨੇ ਕਿ ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ
3: ਜੀ
2: ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਤੁਹਾਡੇ ਕੋਲ ਕਿਵੇਂ ਆਵਾਂ?
3: ਅੱਛਾ। ਅਤੇ ਭਾਈ ਜੀ, ਮੈਂ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਆਪਣੇ ਮਤਲਬ ਉੱਤੇ ਮੌਜੂਦ ਹੁੰਦਾ, ਤੁਸੀਂ ਕਿਸੇ ਵੀ ਟਾਈਮ ਮੇਰੇ ਕੋਲ ਕਿਸੇ ਵੀ ਦਿਨ ਮੇਰੇ ਕੋਲ ਆ ਜਾਵੋ ਅਤੇ ਇਨਸ਼ਾਅੱਲਾ ਤਾਲਾ ਉੱਥੇ ਮੈਂ ਤੁਹਾਨੂੰ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਹੋਵੇਗੀ, ਤੁਹਾਨੂੰ ਦਵਾਈ ਦੇਵਾਂਗਾ, ਪਰਹੇਜ਼ ਦੱਸਾਂਗਾ ਅਤੇ ਇਨਸ਼ਾਅੱਲਾ ਤਾਲਾ ਜਿੰਝ ਤੁਸੀਂ ਕਹੋਗੇ ਇਨਸ਼ਾਅੱਲਾ ਤਾਲਾ ਉਂਝ ਤੁਸੀਂ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ। ਹਕੀਮ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਸਿਹਤ ਤੰਦਰੁਸਤੀ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਤੁਹਾਡਾ ਬਹੁਤ ਸ਼ੁਕਰੀਆ।
3: ਸਹਿਮਾ ਜੀ, ਇਹ ਤੁਹਾਡੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦੀ ਮਿਹਰਬਾਨੀ ਹੈ ਕਿ ਤੁਹਾਡੀ ਵਜ੍ਹਾ ਨਾਲ ਇਹ ਪ੍ਰੋਗਰਾਮ ਮੇਰੇ ਸੁਣਨ ਵਾਲਿਆਂ ਤੱਕ ਪਹੁੰਚਦਾ ਹੈ ਅਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਨਾ ਅਤੇ ਤੁਹਾਡਾ ਅਤੇ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
2: ਜੀ। ਤੁਹਾਡੀ ਬੜੀ ਮਿਹਰਬਾਨੀ ਹਕੀਮ ਸਾਹਿਬ। ਸੋਹਣੇ ਭੈਣ ਭਰਾਓ ਅਤੇ ਮੇਰੇ ਬਜ਼ੁਰਗੋ, ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਵੇ ਅਤੇ ਤੁਸੀਂ ਖੁਸ਼ੀ ਖੁਸ਼ੀ ਵੱਸੋ ਅਤੇ ਜਿੰਦੜੀ ਦੇ ਮਜ਼ੇ ਲੁੱਟੋ। ਮੇਰੇ ਸੋਹਣੇ ਭੈਣ ਭਰਾਓ, ਹੁਣ ਲਿਖੋ ਤੁਸੀਂ ਸਾਡਾ ਪਤਾ ਅਤੇ ਫੋਨ ਨੰਬਰ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਰੱਬ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਫੇਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਅੱਲਾ ਹਾਫਿਜ਼।
4: FM 101, ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ, ਕਿਉਂ ਜੀ ਕੋਈ ਸ਼ੱਕ ਹੈ ਕਿਆ?

ਪੁਰਾਣੇ ਬਜ਼ੁਰਗ ਪੜ੍ਹਦੇ ਹੁੰਦੇ ਹਾਂ, ਸਾਵੇ ਬੂਟੇ ਟਾਹਣੀਆਂ ਲੱਗੀਆਂ ਹਰੀੜ ਦੀਆਂ, ਸਾਵੇ ਬੂਟੇ ਟਾਹਣੀਆਂ ਲੱਗੀਆਂ ਹਰੀੜ ਦੀਆਂ, ਮਿੱਟੀ ਤੇ ਬਹਿ ਕੇ ਰੋਂਦੀਆਂ ਭੈਣਾਂ ਸ਼ਬੀਰ ਦੀਆਂ, ਸਾਵੇ ਬੂਟੇ ਟਾਹਣੀਆਂ ਲੱਗੀਆਂ ਹਰੀੜ ਦੀਆਂ, ਮਿੱਟੀ ਤੇ ਬਹਿ ਕੇ ਰੋਂਦੀਆਂ ਭੈਣਾਂ।

ਸਰ ਕੱਟ ਕੇ ਨੇਜ਼ੇ ਉੱਤੇ ਚੜੀ ਗਏ। ਇੱਕ ਰਾਹਬ ਗੁਜ਼ਰਦਾ ਪਿਆ ਹੈ, ਉਸ ਪੁੱਛਿਆ ਲੋਕਾਂ ਕੋਲੋਂ ਕਿ ਕਿਹਦੇ ਸਰ ਨੇਜ਼ੇ ਉੱਤੇ ਚਾੜੀ ਜਾਂਦੇ ਆ। ਲੋਕਾਂ ਕਿਹਾ ਹੁਸੈਨ ਏ। ਉਸ ਆਖਿਆ ਕਸੂਰ ਕਿਆ ਆਈ? ਆਂਦਾ ਏ ਹਕੂਮਤ, ਆਂਦਾ ਆਈ ਹਕੂਮਤ ਕਾਇਮ ਕਰਨਾ ਚਾਹੁੰਦਾ ਆਈ। ਉਸ ਆਖਿਆ ਮੈਂ ਸਰ ਵੇਖ ਲਵਾਂ। ਉਸ ਆਖਿਆ ਚਾ ਵੇਖ। ਟੁਰਦਾ ਟੁਰਦਾ ਟੁਰਦਾ ਉਹ ਰਾਇਬ ਇੱਕ ਸਰ ਦੇ ਕੋਲ ਆਇਆ ਈ, ਜਨਾਬੇ ਅਲੀ ਅਕਬਰ ਦਾ ਸਰ ਹਾ, ਚੌਦਵੀਂ ਦੇ ਚੰਦ ਨਾਲੋਂ ਚਮਕਦਾ ਹਾ। ਮੁੜ ਕੇ ਵਾਪਸ ਹੁਸੈਨ ਦੇ ਸਿਰ ਨੇੜੇ ਆਇਆ ਈ, ਮੂੰਹ ਦੇ ਨਾਲ ਮੂੰਹ ਜੋੜ ਕੇ ਆਂਦਾ ਈ, ਕੀ ਕਰਨਾ ਈ ਹਕੂਮਤਾਂ ਨੂੰ ਇਹੋ ਜੇ ਪੁੱਤਰ ਚਾ ਮਰਵਾਏ ਨੀ। ਸੋਹਣੇ ਲਭ ਹਲੇ ਨਵਾਜ਼ ਆਈ, ਨਾਨੇ ਦਾ ਦੀਨ ਨਾ ਬਚਦਾ ਹਾ। ਨਾਨੇ ਦਾ ਦੀਨ ਨਾ ਬਚਦਾ ਹਾ। ਮਾਂ ਪਿਓ ਥੀ ਬਰਬਾਦ ਵੈਂਦਾ ਹੈ, ਜਿਹਦਾ ਮਰ ਪਵੇ ਪੁੱਤਰ ਜਵਾਨ, ਜਿਹਦੀ ਮਾਂ

ਦੋ ਖਾ ਲੱਥਾ ਏ ਅਲੀ ਅਕਬਰ ਜਦੋਂ ਲੱਥਾ ਏ ਮਕਤਲ ਦੇ ਜੁਮਲੇ ਹਨ ਜੋ ਵੀ ਲੱਥਾ ਏ ਮੌਲਾ ਮੁਰਤਜਿਸ ਤੇ ਗਾਇਨ ਅਲੀ ਅਕਬਰ ਲੱਥੇਨ ਮੌਲਾ ਮੁਰਤਜਿਸ ਚ ਨਹੀਂ ਗਏ ਮੁਰਤਜਿਸ ਲੱਭਦਾ ਹੀ ਨਾ 9 lakh ਸਿਪਾਹੀਆਂ ਦੇ ਵਿੱਚ ਤਮਾਸ਼ਾ ਬਣ ਗਿਆ ਪੁੱਤਰ ਨਬੀ ਦਾ 9 lakh ਨੱਚਦੇ ਆ ਇੱਥੇ ਪਿਆਈ ਅਲੀ ਅਕਬਰ ਇੱਥੇ ਪਿਆਈ ਹੁਸੈਨ ਉੱਥੇ ਵਹਿੰਦੇ ਆ ਵਾਂਦੀ ਇੱਥੇ ਤੇ ਕੋਈ ਉਹ ਸਾਹਮਣੇ ਪਿਆਈ ਉਹ ਸਾਹਮਣੇ ਪਿਆਈ ਰੁੱਲ ਗਿਆ ਪੁੱਤਰ ਜ਼ਹਰਾ ਦਾ ਜਨਾਬੇ ਜ਼ੈਨਬ ਦੀ ਤੱਕ ਪਈ ਸ਼ਾਇਰ ਦੀ ਕਲਮ ਉੱਠੀ ਜਨਾਬੇ ਸੈਯਦਾ ਸਦਾ ਲਗਾਈ ਭਾਵੇਂ ਔਖਾ ਲੱਥਾ ਏ ਅਲੀ ਅਕਬਰ ਬੋਲ ਪਿਓ ਰੁੱਲ ਗਿਆ ਈ ਵਿੱਚ ਸਹਾਰਾ ਦੇ ਭਾਵੇਂ ਔਖਾ ਲੱਥਾ ਏ ਅਲੀ ਅਕਬਰ ਬੋਲ ਪਿਓ ਰੁੱਲ ਗਿਆ ਈ ਵਿੱਚ

ਮਾਂ ਹੁਸੈਨ ਦੀ ਰਾਜ਼ੀ ਹੋਣੇ ਰਾਤ ਦੇ ਸਾਖਰੀ ਪੈਰ ਕੋਈ ਆਪਣਿਆਂ ਨੂੰ ਇਸ ਤਰ੍ਹਾਂ ਨਹੀਂ ਰੋਂਦਾ ਜਿਵੇਂ ਹੁਸੈਨ ਦੇ ਪੁੱਤਰਾਂ ਨੂੰ ਰੋਂਦੇ ਹੋ ਸ਼ਾਲਾ ਮਾਂ ਹੁਸੈਨ ਦੀ ਰਾਜ਼ੀ ਹੋਣੇ